ਤੋਂ ਕਾਇਮ ਖੁਰਾਸ਼ ਅਦਿਤਿਯ ਬੈ ਮੀਹੁਨ ਜ਼ਕਾਇਤ ਦੇਸ਼ ਹੇ ਹੁਕਮ ਗੇ ਤਿਰੇਂ ਤਿਯ ਬੈ ਮੀਹੁਂ ਗੇ ਅਮਿਲ ਨਫਸ ਤਕ ਟਕ ਤਿਯ ਬੈ ਮੀਹੁਂ ਇਸ ਕੁਲ ਖੁੰਬ ਖਮ ਗੇ ਸਵਾਬ ਅੱਲਾਹ ਗੇ ਹਜ਼ਰਤ ਗਾ ਤਿਯ ਬੈ ਮੀਹੁਂ ਨ ਫਿਨ ਹੁਟੇ ਹਮ ਕਸ਼ਵਰੁਂ ਅੱਲਾਹ ਤਿਯ ਬੈ ਮੀਹੁਂ ਕੁਰਾ ਖੰਤ ਮੁਲ ਬੱਲਵਾ ਵੁਡਗਿੰਵਾ ਰਸਖਲਾਂਗੇ।